0: क्या आप सुन रहे हैं?
1: क्या आप सुन रहे हैं?
2: इसी तरह GTA में लाखों ये आवाज सुन रहे हैं।
1: रेडियो टोरंटो कनाडा पर एडवरटाइज कराइए, अपने कारोबार का दायरा बढ़ाइए,
2: इस आवाज को अपने बिजनेस की आवाज बनाइए। रेडियो टोरंटो कनाडा पर अपने बिजनेस की प्रमोशन करवाइए।
3: बुक योर एडवर्टाइजमेंट स्लॉट्स विद रेडियो टोरंटो कनाडा। कॉल 416-303-3639। इट्स 416-303-3639।
4: ਬਈ ਮੈਨੂੰ ਕਹਿਣਾ ਵੀ ਪੈਣਾ ਤੇ ਤੁਹਾਨੂੰ ਸੁਣਨਾ ਵੀ ਪੈਣਾ। ਡਿਜ਼ਾਈਨਰ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਦੇ ਬਥੇਰੇ ਸਟੋਰ ਦੇਖੇ, ਪਰ ਜਿੰਨੀ ਵੈਰਾਈਟੀ ਕਾਂਡਾ ਆਪਟੀਕਲ ਦੇ ਕੋਲ ਹੈ ਉਹਦਾ ਤਾਂ ਜਵਾਬ ਹੀ ਨਹੀਂ।
5: ਸੋਹਣੇ ਫੇਸ ਵਾਲੀਏ, ਉੱਚੀ ਹੀਲ ਵਾਲੀਏ, ਗੁੱਚੀ ਵਾਲਾ ਸੱਚ ਪਾਵੇ ਦਿਲ ਤੇ ਥਵਾਰੀਏ।
4: ਫੋਰ ਅਮੇਜ਼ਿੰਗ ਡਿਜ਼ਾਈਨਰ ਫਰੇਮਸ ਐਂਡ ਡਿਜ਼ਾਈਨਰ ਸਨਗਲਾਸਿਸ, ਵਿਜ਼ਿਟ kandaoptical.com ਔਰ ਕਾਲ 416-922-5263। ਕਾਂਡਾ ਆਪਟੀਕਲ, ਦਾ ਨੇਮ ਯੂ ਕੈਨ ਟਰਸਟ।
6: Team Sapphire.
7: Uh-huh. Mahesh and Rocky Khatri, your friends in real estate.
8: Are you ready to turn your real estate dreams into reality? Whether you are a first-time buyer, looking to upsize, downsize, or invest.
7: Team Sapphire. Mahesh and Rocky Khatri, your friends in real estate.
9: Sochiye, apne pehle ghar ki khushi. Ek aisi jagah, jahan yaadein banti hai, aur aapka bhavishya shuru hota hai.
8: Call us at 416-464-6568 or visit teamsapphire.ca.
7: Friends in real estate.
10: 2942 ਹਾਰਡਲੇਕ ਰੋਡ, ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ, ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਹਰਜੀਤ ਨੂੰ ਕੀਤੀ ਜਾ ਸਕਦੀ ਹੈ 6474481000। 647-448-1000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
11: आप रिश्ते को चलाना चाहते हैं या फिर घर बसाना चाहते हैं, लेना है कोई बहुत बड़ा फैसला या करना है कारोबार, स्ट्रेस और एंजाइटी ने जिंदगी को हिला के रख दिया है, या फिर शादीशुदा लाइफ में बहुत सी परेशानियों का सामना है, तो ये सब सितारों की वजह से भी हो सकता है। आप सबसे बात करके डिसअपॉइंट हो गए हैं तो अब घबराने की जरूरत नहीं, बात कीजिए फिफ्थ जनरेशन एस्ट्रोलॉजर मास्टर धनिक महाराज से। 437-829-6023। इट्स 437-829-6023। मास्टर धनिक महाराज।
12: इस सीजन शानदार कैनेडियन रोड ट्रिप विच ड्राइवर अते ओना दी टोयोटा दा होवेगा दी ग्रेट वाइड नॉर्थ दे अनजान रस्तियां नाल आमना सामना। इस च साथ देण के चिप्स, चाह वाली ब्रेक्स अते अतरंगी प्लेलिस्ट्स। पर इस यादगार सफर तो पहला एक गल याद रहे, एह टाइम है तुहाडे स्थानक टोयोटा डीलर ते एक्सपर्ट सर्विस दा। ऑयल चेंजेस, ब्रेक चेक्स अते टायर बदलों लई तुहाडा एक ईजी स्टॉप। अज ही अपॉइंटमेंट बुक करो क्योंकि यह सफर होने वाला है तूफानी।
13: Sirf mortgages. That's Rajiv Talwar, the mortgage superstar. Mortgage residential, low ya commercial, for customized mortgage solutions, choose Rajiv Talwar. Mushkil se mushkil mortgage ho, last minute deal ho, ya apni credit issues ho, Rajiv Talwar ka wasi ilm aur tajurba aapka kaam aasan kar dega. To yaad rakhiye, mortgage unse mat lijiye jo mortgage bhi karte hain, balki mortgage sirf unse lijiye jo mortgage hi karte hain. Call Rajiv Talwar of leading edge mortgage experts, 905-819-1001, 905-819-1001, license number 12374.

ਇਸ ਸੀਜ਼ਨ ਸ਼ਾਨਦਾਰ ਕੈਨੇਡੀਅਨ ਰੋਡ ਟ੍ਰਿਪ ਵਿੱਚ ਡਰਾਈਵਰਸ ਅਤੇ ਉਹਨਾਂ ਦੀ ਟੋਯੋਟਾ ਦਾ ਹੋਵੇਗਾ ਦੀ ਗ੍ਰੇਟ ਵਾਈਡ ਨਾਰਥ ਦੇ ਅਣਜਾਣ ਰਸਤਿਆਂ ਨਾਲ ਆਮਣਾ ਸਾਹਮਣਾ। ਇਸ 'ਚ ਸਾਥ ਦੇਣਗੇ ਚਿਪਸ, ਚਾਹ ਵਾਲੀ ਬ੍ਰੇਕਸ ਅਤੇ ਅਤਰੰਗੀ ਪਲੇਲਿਸਟਸ। ਪਰ ਇਸ ਯਾਦਗਾਰ ਸਫ਼ਰ ਤੋਂ ਪਹਿਲਾਂ ਇੱਕ ਗੱਲ ਯਾਦ ਰਹੇ, ਇਹ ਟਾਈਮ ਹੈ ਤੁਹਾਡੇ ਸਥਾਨਕ ਟੋਯੋਟਾ ਡੀਲਰ ਤੇ ਐਕਸਪਰਟ ਸਰਵਿਸ ਦਾ। ਆਇਲ ਚੇਂਜਸ, ਬ੍ਰੇਕ ਚੈਕਸ ਅਤੇ ਟਾਇਰ ਬਦਲਣ ਲਈ ਤੁਹਾਡਾ ਇੱਕ ਈਜ਼ੀ ਸਟਾਪ। ਅੱਜ ਹੀ ਅਪਾਇੰਟਮੈਂਟ ਬੁੱਕ ਕਰੋ, ਕਿਉਂਕਿ ਇਹ ਸਫ਼ਰ ਹੋਣ ਵਾਲਾ ਹੈ ਤੂਫਾਨੀ।

0: ਸਟੂਡੀਓ ਮੇਰਾ ਆਪਣੇ ਨੰਬਰ 416-593-0003 ਰੇਡੀ ਪਾਕਿਸਤਾਨ ਟੋਰਾਂਟੋ CMR 101.3 FM 24 ਘੰਟੇ ਮੈਂ ਨਿਸ਼ਾਤ ਰੇਡੀ ਪਾਕਿਸਤਾਨ .fm ਪਰ ਸੁਣ ਸਕਦੇ ਹਾਂ ਫੇਸਬੁੱਕ ਪਰ ਮੇਰਾ ਪੇਜ ਰੇਡੀ ਪਾਕਿਸਤਾਨ ਟੋਰਾਂਟੋ ਸੇ ਵੀ ਲਾਈਕ ਕੀਜੀਏ ਟਿਊਨ ਇਨ ਪਰ ਮੇਰਾ ਪ੍ਰੋਗਰਾਮ ਅਵੇਲੇਬਲ ਹੈ ਫੋਨ ਕੇ ਜ਼ਰੀਏ ਸੁਣਨਾ ਚਾਹੇ 647-506-0003 ਪਰ ਕਾਲ ਕਰਕੇ ਮੇਰਾ ਪ੍ਰੋਗਰਾਮ ਸੁਣ ਸਕਦੇ ਹਾਂ ਹਮਾਰਾ ਟੈਲੀਵਿਜ਼ਨ ਚੈਨਲ ਟੋਰਾਂਟੋ 360 ਟੀਵੀ ਤਮਾਮ ਆਈ ਟੀਵੀ ਬਾਕਸਿਸ ਜਾਦੂ ਬੋਲ ਜ਼ੋਨ ਬਸ ਕੇ ਸਾਥ ਸਾਥ ਐਪਲ ਟੀਵੀ ਐਮਾਜ਼ਾਨ ਫਾਇਰ ਟੀਵੀ ਰੋਕੋ ਟੀਵੀ ਕੇ ਸਾਥ ਸਾਥ ਟੂਬਰ ਐਪ ਕੇ ਥਰੂ ਰੋਜਰਸ ਪਰ ਵੀ ਆਪ ਮੈਂ ਨਿਸ਼ਾ ਦੇਖ ਸਕਦੇ ਹਾਂ ਹਮਾਰੀ ਐਪ ਵੀ ਆਪ ਫ੍ਰੀ ਡਾਊਨਲੋਡ ਕਰ ਸਕਦੇ ਹੈ ਐਪ ਸਟੋਰ ਜਾ ਕੇ ਟਾਈਪ ਕੀਜੀਏ ਟੋਰਾਂਟੋ 360 ਟੀਵੀ ਐਂਡਰਾਇਡ ਆਈਫੋਨ ਦੋਨੋਂ ਕੇ ਲਈ ਹਮਾਰੀ ਐਪ ਫ੍ਰੀ ਡਾਊਨਲੋਡ ਕਰ ਸਕਦੇ ਹੈ ਦੋ ਚੈਨਲ ਟੋਰਾਂਟੋ 360 ਟੀਵੀ ਔਰ ਟੋਰਾਂਟੋ 360 ਇੰਟਰਟੇਨਮੈਂਟ ਆਪ ਦੇਖ ਸਕਦੇ ਹੈ ਰੇਡੀਓ ਪਾਕਿਸਤਾਨ ਟੋਰਾਂਟੋ ਕੀ ਆਨਲਾਈਨ ਨਿਸ਼ਾਦ ਵੀ 24 ਘੰਟੇ ਹਮਾਰੀ ਐਪ ਕੇ ਥਰੂ ਆਪ ਸੁਣ ਸਕਦੇ ਹੈ ਆਪ ਆਪਣਾ ਟੈਲੀਵਿਜ਼ਨ ਚੈਨਲ ਹੈ ਦੇਖਾ ਕੀਜੀਏ ਆਪਣਾ ਫੀਡਬੈਕ ਵੀ ਜ਼ਰੂਰ ਦਿਆ ਕੀਜੀਏ ਰੇਲਸੇਟ ਕੇ ਵਾਲੀ ਕੋਈ ਸਰਵਿਸ ਚਾਹੀਏ ਟੀਮ ਭੱਟੀ ਸੇ ਰਾਬਤਾ ਕੀਜੀਏ ਕਾਲ ਤਾਲਾ ਭੱਟੀ 647-295-7861 ਆਪਕੋ ਘਰ ਖਰੀਦਣਾ ਹੈ ਬੇਚਣਾ ਹੈ ਲੀਜ਼ ਕਰਨਾ ਹੈ ਇਜ਼ ਅ ਵੈਰੀ ਗੁੱਡ ਟਾਈਮ ਫਾਰ ਬਾਇੰਗ ਯੇ ਬਾਇਰਸ ਮਾਰਕੀਟ ਹੈ ਬਹੁਤ ਅੱਛੇ ਅੱਛੇ ਪ੍ਰੋਡਕਟਸ ਮਾਰਕੀਟ ਮੇਂ ਮੌਜੂਦ ਹੈ ਬਹੁਤ ਸੇ ਖਾਸ ਤੌਰ ਪਰ ਜੋ ਟਾਊਨ ਹਾਊਸਿਸ ਹੈ ਉਹ ਬਹੁਤ ਹੀ ਪ੍ਰਾਈਸ ਅੱਛੀ ਪ੍ਰਾਈਸ ਪਰ ਅਵੇਲੇਬਲ ਹੈ ਆਪ ਤਲਹਾ ਕੋ ਕਾਲ ਕਰ ਲੇ 647-295-7861 ਰੇਡੀ ਪਾਕਿਸਤਾਨ ਟੋਰਾਂਟੋ ਕੇ ਨਿਸ਼ਾਦ ਬਾਬ ਹਮਾਰੇ ਟੈਲੀਵਿਜ਼ਨ ਚੈਨਲ ਟੋਰਾਂਟੋ 360 ਟੀਵੀ ਪਰ ਵੀ 7-9 ਵਜੇ ਦੇਖ ਵੀ ਸਕਦੇ ਹਾਂ ਸੁਣ ਤੋ ਆਪ ਸਕਦੇ ਹਾਂ CMR ਪਰ ਲੇਕਿਨ ਹਮਾਰੇ ਟੀਵੀ ਚੈਨਲ ਟੋਰਾਂਟੋ 360 ਟੀਵੀ ਪਰ ਆਪ ਹਮਾਰੇ ਨਿਸ਼ਾਦ ਦੇਖ ਵੀ ਸਕਦੇ ਹਾਂ ਆਪਕਾ ਆਪਣਾ ਟੈਲੀਵਿਜ਼ਨ ਚੈਨਲ ਹੈ ਦੇਖਾ ਕੀਜੀਏ ਆਪਣਾ ਫੀਡਬੈਕ ਵੀ ਜ਼ਰੂਰ ਦਿਆ ਕੀਜੀਏ ਰੇਡੀਓ ਪਾਕਿਸਤਾਨ ਟੋਰਾਂਟੋ CMR 101.3 FM ਮੈਂ ਆਪਕਾ ਹੋਸਟ ਦੋਸਤ ਅਰਸ਼ਦ ਭੱਟੀ ਹੂੰ
1: You are listening to Radio Pakistan Toronto.